ਅੰਧੀ ਰਹਿਤ ਗਿਆਨ ਵੀ ਹੋਣੀ ਪਾਏ ਪਰੇ ਮਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੈ ਕੂ ਕਹਿ ਵਾਦਾ ਗਾਵੈ ਜੋ ਦਾਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੁੰਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੈ ਮੰਗੈ ਮੋਖ ਦੁਆਰ ਜਤੀ ਸੁਧਾਵੈ ਜੁਗਤ ਨਾ ਜਾਣੈ ਛੱਡ ਬਹਿ ਕਰਬਾਰ।

ਕਾਰ ਉਹ ਪਰਿਆ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਪ੍ਰੇਣ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ।

तरस पया मेहराम तो सतगुर सजन मिले नानक नाम मिले ता जीवा

तांत्रिपत घए राम मन थिया ठंडा सब तृष्ण बुझाए

सिख सेवक सब पुंचन लगे, हाओ सतगुर कै कुर्बाना।

मोहन रघुन जियो, सब गुण तेरे राम, सब गुण तेरे ठाकुर मेरे, के तुम

0: ਵਾਹਿਗੁਰੂ
1: ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੁਖਦਾਤਾ ਬਹਿ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੈ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਤੁਧੇ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਇਹ ਸਮਾਂ ਹੈ। ਸਤਿਗੁਰੂ ਗੁਰੂ ਮਹਾਰਾਜ ਜੀ ਦੇ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਮਨ ਔਰ ਸੁਰਤ ਨੂੰ ਜੋੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

ਹੁਣ ਥੋੜ੍ਹਾ ਜਿਹਾ ਹੋਰ ਧਿਆਨ ਦੇਣਾ। ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਹੈ, ਜਦੋਂ ਮਹਾਰਾਜ ਲਾਹੌਰ ਰਹੇ ਲਗਭਗ 2 ਸਾਲ ਦੇ ਸਮੇਂ 'ਚ, ਅਤੇ ਪਿੱਛੋਂ ਜਿਹੜਾ ਬਾਹਰ ਦਾ ਖਜ਼ਾਨਾ ਸੀ ਉਹ ਕੌਣ ਸਾਂਭਦਾ ਰਿਹਾ? ਪ੍ਰਿਥੀ ਚੰਦ। ਇਹ ਸੋਚ ਕੇ ਕਿ ਜਿੰਨਾ ਵੀ ਚੜਾਵਾ ਹੈ, ਜਿੰਨਾ ਵੀ ਇਹ ਖਜ਼ਾਨਾ ਹੈ, ਇਹ ਮੈਂ ਸਾਂਭਦਾ। ਇੱਕ ਦਿਨ ਜਿਹੜਾ ਖਜ਼ਾਨਾ ਸਤਿਗੁਰੂ ਕੋਲ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਵੀ ਮੈਨੂੰ ਮਿਲ ਜਾਏਗਾ। ਨਾਮ ਦਾ ਖਜ਼ਾਨਾ ਵੀ ਮੈਨੂੰ ਮਿਲ ਜਾਏਗਾ, ਇਹ ਵੀ ਮੈਂ ਸਾਂਭ ਲਾਂਗਾ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ, ਧੰਨ ਗੁਰੂ ਰਾਮਦਾਸ ਜੀ ਨੇ, ਆ ਖਜ਼ਾਨਾ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ। ਜਦੋਂ ਇਹ ਖਜ਼ਾਨਾ ਦਿੱਤਾ ਤਾਂ ਪ੍ਰਿਥੀ ਚੰਦ ਫਿਰ ਸੜ ਬਲ ਗਿਆ, ਫਿਰ ਉਹਦੇ ਕੋਲੋਂ ਬਰਦਾਸ਼ਤ ਨਾ ਹੋਇਆ ਵੀ ਇਹ ਖਜ਼ਾਨਾ ਗੁਰੂ ਅਰਜਨ ਦੇਵ ਜੀ ਨੂੰ, ਹਾਲਾਂਕਿ ਸਕਾ ਭਰਾ ਹੈ, ਬਲੱਡ ਰਿਲੇਸ਼ਨ ਹੈ, ਪਰ ਫਿਰ ਵੀ ਅੰਦਰ ਸਾੜਾ ਪੈਦਾ ਹੋ ਗਿਆ ਵੀ ਮੇਰੇ ਛੋਟੇ ਭਰਾ ਨੂੰ ਇਹ ਗੁਰਤਾ ਗੱਦੀ ਕਿਉਂ ਦਿੱਤੀ ਹੈ? ਇਹ ਮੈਂ ਖੋਹ ਲੈਣੀ ਹੈ, ਜਿੱਦਾਂ ਵੀ ਹੋਵੇ ਇਹ ਖਜ਼ਾਨਾ ਰਹਿਣ ਨਹੀਂ ਦੇਣਾ। ਪਰ ਮਹਾਰਾਜ ਬੜੇ ਪ੍ਰਸੰਨ ਨੇ, ਕਿਉਂਕਿ ਇਹ ਉਹ ਖਜ਼ਾਨਾ ਸੀ ਜਿਹੜਾ ਆਪ ਵੀ ਖਜ਼ਾਨਾ ਵਰਤਣਾ ਅਤੇ ਦੂਜਿਆਂ ਨੂੰ ਵੀ ਖੁੱਲ੍ਹੇ ਗੱਫੇ ਵਰਤਾਉਣੇ ਸੀ, ਕਿਉਂਕਿ ਇਹਦੇ ਵਿੱਚ ਤੋਟ ਨਹੀਂ ਸੀ ਆਉਣੀ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਪ੍ਰਿਥੀ ਚੰਦ ਸੜਿਆ ਪਿਆ, ਦੁਖੀ ਹੋਇਆ ਪਿਆ, ਗੁਰੂ ਅਰਜਨ ਦੇਵ ਜੀ ਮੁਸਕਰਾ ਰਹੇ ਨੇ, ਗੁਰੂ ਮਹਾਰਾਜ ਜੀ ਖਿੜੇ ਹੋਏ ਨੇ। ਕਿਉਂ? ਕਿਉਂਕਿ ਇਹ ਖਜ਼ਾਨਾ ਜਿਹੜਾ ਇਹ ਸਾਂਭ ਕੇ ਰੱਖਣ ਵਾਲਾ ਨਹੀਂ ਹੈ। ਸਿੱਖ ਸੇਵਕ ਸਭ ਭੁੰਚਣ ਲੱਗੇ, ਪਹਿਲਾਂ ਖਜ਼ਾਨਾ ਦਿੱਤਾ ਨਾ ਮਹਾਰਾਜ ਨੇ, ਫਿਰ ਜਿੰਨੇ ਵੀ ਸਿੱਖ ਸੇਵਕ ਸੀ ਉਹ ਸਭ ਇਹ ਖਜ਼ਾਨਾ ਆ ਕੇ ਇਹ ਭੋਜਨ ਜਿਹੜਾ ਸੀ ਨਾਮ ਦਾ ਇਹ ਛਕਣ ਲੱਗ ਪਏ। ਅਤੇ ਜਿਸ ਸਤਿਗੁਰੂ ਨੇ ਇਹ ਬਖਸ਼ਿਸ਼ ਦਿੱਤੀ ਹੈ, ਹੁਣ ਫਿਰ ਸਮਝ ਲੈਣਾ, ਮਨ ਸ਼ੀਤਲ ਹੋ ਗਿਆ, ਤ੍ਰਿਪਤੀ ਹੋ ਗਈ, ਮਨ ਅੰਦਰ ਸੰਤੁਸ਼ਟੀ ਆ ਗਈ, ਜਲਨ ਬੁੱਝ ਗਈ, ਖਜ਼ਾਨਾ ਪਾ ਲਿਆ, ਜਿਹੜਾ ਸਾਰੇ ਖਜ਼ਾਨਾ ਵਰਤਣ ਲੱਗ ਪਏ। ਇਹ ਕਿੱਦਾਂ ਹੋਇਆ? ਹਾਂ ਸਤਿਗੁਰ ਕੈ ਕੁਰਬਾਨਾ, ਮੈਂ ਸਤਿਗੁਰੂ ਤੋਂ ਕੁਰਬਾਨ ਜਾਵਾਂ, ਜਿਹਨੇ ਮੈਨੂੰ ਆਹ ਖਜ਼ਾਨਾ ਦੇ ਤਾ। ਹੁਣ ਚਿੰਤਾ ਹੀ ਕੋਈ ਨਹੀਂ, ਫਿਕਰ ਹੀ ਕੋਈ ਨਹੀਂ, ਇਹਨੂੰ ਵਰਤੋ, ਖਰਚੋ, ਖਰਚਾਓ, ਖੁੱਲ੍ਹੇ ਗੱਫੇ ਵਰਤਾਓ, ਕੋਈ ਤੋਟ ਹੀ ਨਹੀਂ ਆਉਣੀ ਇਹਦੇ 'ਚ, ਚਿੰਤਾ ਦਾ ਵਿਸ਼ਾ ਹੀ ਨਹੀਂ ਹੈ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਔਰ ਇਹ ਉਹ ਖਜ਼ਾਨਾ ਹੈ ਜਿਹਨੂੰ ਚੋਰ ਚੋਰੀ ਨਹੀਂ ਕਰ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਇਹ ਉਹ ਖਜ਼ਾਨਾ ਮਹਾਰਾਜ ਨੇ ਦਿੱਤਾ। ਗੁਰ ਕਾ ਬਚਨ ਵਸੈ ਜੀ ਨਾਲ, ਇਹ ਅੰਦਰ ਜੀ ਨਾਲ ਵਸਣਾ ਇਹ ਖਜ਼ਾਨਾ, ਇਹ ਬਾਹਰ ਤਨ ਵਾਲਾ ਨਹੀਂ ਹੈ। ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਭਾਏ ਨਾ ਸਕੈ, ਜਲ ਇਹਨੂੰ ਅੱਗ ਵੀ ਨਹੀਂ ਸਾੜ ਸਕਦੀ। ਹੁਣ ਇਹ ਜਿਹੜਾ ਖਜ਼ਾਨਾ ਪਾਇਆ, ਬਹੁਤ ਖਜ਼ਾਨਾ, ਕਹਿੰਦੇ ਕਿੰਨਾ ਕੁ ਖਜ਼ਾਨਾ ਪਾ ਲਿਆ ਉਹਦਾ ਹਿਸਾਬ ਨਹੀਂ, ਪਰ ਖੁਸ਼ੀ ਇਸ ਗੱਲ ਦੀ ਹੈ ਕਿ ਸਿੱਖ ਸੇਵਕ ਸਭ ਭੁੰਚਣ ਲੱਗੇ, ਸਾਰੇ ਹੀ ਇਹਨੂੰ ਵਰਤਣ ਲੱਗ ਪਏ, ਸਭ ਸਾਰਿਆਂ ਨੂੰ ਸੁੱਖ ਮਿਲਣ ਲੱਗ ਪਿਆ। ਹਾਂ ਸਤਿਗੁਰ ਕੈ ਕੁਰਬਾਨਾ, ਹਾਂ ਮਤਲਬ ਮੈਂ ਗੁਰੂ ਅਰਜਨ ਦੇ ਪਾਤਸ਼ਾਹ, ਕਹਿੰਦੇ ਮੈਂ ਸਤਿਗੁਰੂ ਤੋਂ ਵਾਰੇ ਵਾਰੇ ਜਾਵਾਂ, ਸਤਿਗੁਰੂ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਜੋ ਸਤਿਗੁਰੂ ਨੇ ਮੇਰੇ ਜੀਵਨ ਵਿੱਚ ਆਹ ਬਖਸ਼ਿਸ਼ ਦੇ ਕੇ ਮੈਨੂੰ ਨਿਵਾਜਿਆ। ਇਸ ਲਈ ਸਤਿਗੁਰੂ ਤੋਂ ਮੈਂ

ਪੁੱਛਿਆ ਮਹਾਰਾਜ, ਸਤਿਗੁਰੂ ਕੋਲੋਂ ਜਿਹੜਾ ਨਾਮ ਦਾ ਖਜ਼ਾਨਾ ਮਿਲਿਆ, ਇਹਦੇ ਨਾਲ ਤ੍ਰਿਪਤੀ ਵੀ ਹੋ ਗਈ, ਮਨ ਸ਼ੀਤਲ ਵੀ ਹੋ ਗਿਆ, ਔਰ ਵਿਕਾਰਾਂ ਦੀ ਅਗਨੀ ਵੀ ਬੁੱਝ ਗਈ ਅਤੇ ਜਲਨ ਵੀ ਮੁੱਕ ਗਈ, ਔਰ ਇਹ ਖਜ਼ਾਨਾ ਜਿਹੜਾ ਸੀ ਇਹ ਸਾਰੇ ਹੀ ਸਿੱਖ ਸੇਵਕ ਵਰਤਣ ਲੱਗ ਪਏ, ਖਰਚਣ ਲੱਗ ਪਏ, ਭੁੰਚਣ ਲੱਗ ਪਏ। ਹੋਰ ਕੀ ਹੈ ਇਸ ਨਾਮ ਦੇ ਵਿੱਚ ਬਰਕਤ, ਇਸ ਸ਼ਬਦ ਵਿੱਚ, ਬਾਣੀ ਵਿੱਚ ਹੋਰ ਕੀ ਬਖਸ਼ਿਸ਼ ਹੈ? ਮਹਾਰਾਜ ਕਹਿੰਦੇ ਨਿਰਭਉ ਭਏ, ਇਹ ਨਾਮ ਤੁਹਾਨੂੰ ਨਿਰਭਉ ਕਰ ਦੇਗਾ। ਨਿਰਭਉ, ਭਉ ਮਤਲਬ ਡਰ, ਇਹ ਤੁਹਾਨੂੰ ਡਰ ਤੋਂ ਰਹਿਤ ਕਰ ਦੇਗਾ। ਮਨ ਹਰ ਵੇਲੇ ਡਰਿਆ ਰਹਿੰਦਾ, ਹਰ ਵੇਲੇ ਮਨ ਸਹਿਮਿਆ ਰਹਿੰਦਾ, ਤੁਸੀਂ ਨਿਰਭਉ ਹੋ ਜਾਓਗੇ। ਇਹ ਜਿਹੜਾ ਸ਼ਬਦ ਹੈ ਮਾਲਕ ਦਾ, ਇਹ ਬਾਣੀ ਜਿਹੜੀ ਧੁਰਕੀ ਹੈ, ਇਹ ਤੁਹਾਨੂੰ ਨਿਰਭਉ ਅਤੇ ਨਿਰਵੈਰ ਬਣਾ ਦੇਗੀ। ਕੋਈ ਕਿਸੇ ਨਾਲ ਤੁਹਾਡਾ ਵੈਰ ਨਹੀਂ ਰਹੇਗਾ, ਔਰ ਕਿਸੇ ਪ੍ਰਕਾਰ ਦਾ ਭੈ ਅੰਦਰ ਨਹੀਂ ਰਹੇਗਾ, ਤੁਹਾਨੂੰ ਕੋਈ ਡਰ ਸਤਾਏਗਾ ਹੀ ਨਹੀਂ। ਇਹ ਨਾਮ ਦੇ ਵਿੱਚ ਬਖਸ਼ਿਸ਼ ਹੈ। ਨਿਰਭਉ ਭਏ ਖਸਮ ਰੰਗ ਰਾਤੇ, ਖਸਮ ਪਰਮੇਸ਼ਵਰ ਰੰਗ ਪ੍ਰੇਮ ਦੇ ਵਿੱਚ ਨਾਮ ਦੇ ਰਾਹੀਂ ਰਤੇ, ਫਿਰ ਨਿਰਭਉ ਹੋ ਗਿਆ ਜੀਵਨ। ਜਮ ਕੀ ਤਰਾਸ ਬੁਝਾਏ, ਅੰਦਰੋਂ ਜਮ ਦਾ ਡਰ ਵੀ ਨਿਕਲ ਗਿਆ, ਮੌਤ ਦਾ ਡਰ ਵੀ ਅੰਦਰੋਂ ਨਿਕਲ ਗਿਆ। ਹੁਣ ਮਨ ਅੰਦਰ ਕਿਸੇ ਭੈ ਦੇ ਵਿੱਚ ਨਹੀਂ ਹੈ। ਕਬੀਰ, ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ। ਕਬੀਰ ਸਾਹਿਬ ਕਹਿੰਦੇ ਦੁਨੀਆ ਡਰਦੀ ਪਈ ਹੈ, ਮੌਤ ਦਾ ਭੈ ਲੈ ਕੇ ਬੈਠੀ ਹੈ ਵੀ ਹਾਏ ਕਿਤੇ ਮੌਤ ਆ ਨਾ ਜਾਏ, ਆ ਨਾ ਜਾਏ, ਡਰ ਲੱਗਦਾ ਹੈ। ਪਰ ਇੱਥੇ ਤੇ ਆਨੰਦ ਬਣਿਆ ਪਿਆ, ਇੱਥੇ ਤੇ ਪਰਵਾਹ ਹੀ ਕੋਈ ਨਹੀਂ, ਉਹ ਬੇਪਰਵਾਹ ਹੋਇਆ ਪਿਆ। ਅੰਦਰ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਕਿਹਦੇ ਨਾਮ ਦੀ? ਖਸਮ ਪਰਮਾਤਮਾ ਦੇ ਨਾਮ ਦੀ। ਜਿਹੜੇ ਉਹਦੇ ਪਿਆਰ ਦੇ ਰੰਗ ਵਿੱਚ ਰੰਗੇ ਗਏ, ਉਹਨਾਂ ਅੰਦਰੋਂ ਜੰਮ ਦਾ ਡਰ ਵੀ ਨਿਕਲ ਗਿਆ, ਉਹ ਨਿਰਭਉ ਵਾਲੀ ਅਵਸਥਾ ਦੇ ਵਿੱਚ

ਇਸ ਲਈ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ, ਨਾਨਕ ਬੇਨਤੀ ਕਰੋ। ਕੀ ਬੇਨਤੀ ਕਰੀਏ? ਕਹਿੰਦੇ ਮਹਾਰਾਜ ਜੀ, ਮੈਂ ਦਾਸ ਬਣ ਕੇ ਸਦਾ ਤੁਹਾਡੇ ਸੇਵਕਾਂ ਦੀ ਸੰਗਤ ਕਰਨਾ ਚਾਹੁੰਦਾ, ਜਾਂ ਤੁਹਾਡੇ ਸੇਵਕ ਦੀ ਸੰਗਤ ਕਰਨਾ ਚਾਹੁੰਦਾ। ਕਿਹੜੇ ਸੇਵਕ ਦੀ? ਜਿਹਦਾ ਮਨ ਅੰਦਰ ਠੰਡਾ ਹੋ ਗਿਆ। ਕਿਹੜੇ ਸੇਵਕ ਦੀ? ਜਿਹਦੇ ਮਨ ਅੰਦਰ ਤ੍ਰਿਪਤੀ ਆ ਗਈ, ਤ੍ਰਿਸ਼ਨਾ ਦੀ ਅਗਨੀ ਬੁਝ ਗਈ, ਜਿਹਨੂੰ ਪਾਇਆ ਬਹੁਤ ਖਜ਼ਾਨਾ, ਜਿਹਨੇ ਬਹੁਤ ਨਾਮ ਦਾ ਖਜ਼ਾਨਾ ਪਾ ਲਿਆ, ਜਿਹੜਾ ਆਪ ਵੀ ਵਰਤਦਾ ਅਤੇ ਦੂਜਿਆਂ ਨੂੰ ਵੀ ਵਰਤਾਉਂਦਾ ਅਤੇ ਤੋਟ ਵੀ ਕੋਈ ਨਹੀਂ ਆਉਂਦੀ, ਔਰ ਜਿਹੜਾ ਤੁਹਾਡੇ ਨਾਮ ਵਿੱਚ ਪ੍ਰੇਮ ਰੰਗ ਵਿੱਚ ਰਤਿਆ ਹੋਇਆ, ਨਿਰਭਉ ਹੋ ਗਿਆ, ਬੇਪਰਵਾਹ ਹੋ ਗਿਆ, ਹੁਣ ਪਰਵਾਹੀ ਕਿਸੇ ਦੀ ਨਹੀਂ। ਮਹਾਰਾਜ, ਦਾਸ ਸਦਾ ਸੰਗ ਸੇਵਕ, ਉਹ ਦਾਸ ਬਣ ਕੇ ਮੈਂ ਸਦਾ ਤੇਰੇ ਸੇਵਕ ਦੀ ਸੰਗਤ ਕਰਨਾ ਚਾਹੁੰਦਾ ਹਾਂ, ਔਰ ਸੰਗਤ ਕਰਕੇ ਕੀ ਕਰਨਾ? ਭਗਤ ਕਰੋਂ ਲਿਵ ਲਾਏ, ਮੈਂ ਐਸੇ ਸੇਵਕ ਦੀ ਸੰਗਤ ਕਰਕੇ ਮੈਂ ਭਗਤੀ ਕਰਨਾ ਚਾਹੁੰਦਾ, ਸੁਰਤ ਲਾ ਕੇ, ਲਿਵ ਲਾ ਕੇ, ਲਗਨ ਲਾ ਕੇ, ਪ੍ਰੇਮ ਦੇ ਵਿੱਚ ਮੈਂ ਭਗਤੀ ਕਰਨਾ ਚਾਹੁੰਦਾ, ਮੈਨੂੰ ਭਗਤੀ ਦੀ ਦਾਤ ਬਖਸ਼ ਦਿਓ। ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ। ਜੇ ਭਗਤ ਦੇ ਤੱਤੇ ਨੂੰ ਔਂਕੜ ਆ ਜਾਏ ਤੇ ਇੱਕ ਭਗਤ ਦੀ ਗੱਲ ਹੈ, ਔਰ ਜੇ ਮੁਕਤਾ ਹੋ ਜਾਏ ਤੇ ਭਗਤਾਂ ਦੀ ਗੱਲ ਹੈ, ਬਹੁਤਿਆਂ ਦੀ ਗੱਲ ਹੈ। ਇੱਥੇ ਤੱਤੇ ਨੂੰ ਸਿਹਾਰੀ ਹੈ ਭਗਤੀ। ਕਰੋ ਲਿਵ ਲਾਏ, ਮੈਂ ਲਗਨ ਲਾ ਕੇ ਪ੍ਰੇਮ ਵਿੱਚ ਆ ਕੇ ਵਾਹਿਗੁਰੂ ਮੈਂ ਭਗਤੀ ਕਰਨਾ ਚਾਹੁੰਦਾ, ਮੈਨੂੰ ਐਸੇ ਸੇਵਕ ਦਾ ਸੰਗ ਬਖਸ਼ ਦਿਓ ਜਿਹੜਾ ਅੰਦਰੋਂ ਸ਼ੀਤਲ ਹੋਵੇ, ਜਿਹਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਵਿਕਾਰਾਂ ਦੀ ਅਗਨੀ ਨਾ ਬਲਦੀ ਹੋਵੇ, ਜਿਹੜਾ ਅੰਦਰੋਂ ਤਪਿਆ ਨਾ ਹੋਵੇ, ਜਿਹੜਾ ਮਨ ਅੰਦਰ ਸ਼ਾਂਤ ਹੋਵੇ, ਜਿਹੜਾ ਕ੍ਰੋਧ ਦੇ ਵਿੱਚ ਭਰਿਆ ਹੁੰਦਾ ਨਾ, ਕ੍ਰੋਧ ਵਿੱਚ ਭਰਿਆ, ਉਹਦੇ ਕੋਲ 2 ਮਿੰਟ ਬੈਠ ਜਾਓਗੇ ਤੁਹਾਨੂੰ ਵੀ ਕ੍ਰੋਧ ਆ ਜਾਏਗਾ, ਤੁਹਾਨੂੰ ਵੀ ਗੁੱਸਾ ਆ ਜਾਏਗਾ, ਕਿਉਂਕਿ ਉਹ ਬੋਲ ਹੀ ਐਸੇ ਬੋਲੇਗਾ ਕਿ ਤੁਹਾਨੂੰ ਵੀ, ਤੁਸੀਂ ਬੈਠੇ ਆਰਾਮ ਨਾਲ ਹੋ, ਸ਼ਾਂਤ ਨਾਲ, ਬਿਲਕੁਲ ਸ਼ਾਂਤ ਬੈਠੇ ਹੋ, ਪਰ ਜਦੋਂ ਕੋਈ ਕ੍ਰੋਧੀ ਕ੍ਰੋਧ ਵਿੱਚ ਬੋਲੇਗਾ ਤੇ ਸੁਣ ਕੇ ਤੁਹਾਨੂੰ ਵੀ ਕ੍ਰੋਧ ਆ ਜਾਏਗਾ, ਕਿਉਂਕਿ ਤੁਸੀਂ ਸੰਗ ਉਹਦਾ ਕਰ ਰਹੇ ਹੋ। ਤੇ ਜਿਹੜਾ ਸ਼ਾਂਤ ਬੈਠਾ ਹੋਇਆ ਉਹਦੇ ਕੋਲ ਬੈਠੋਗੇ ਤੇ ਸ਼ਾਂਤ ਹੋ ਜਾਓਗੇ। ਜੈਸੀ ਸੰਗਤ ਵੈਸੀ ਰੰਗਤ। ਜਿਹੜਾ ਆਪ ਅੰਦਰੋਂ ਈਰਖਾ ਵਿੱਚ ਸੜ ਬਲ ਰਿਹਾ, ਉਹਦੇ ਨਾਲ ਤੁਸੀਂ ਬੈਠੋਗੇ, ਉਹਦਾ ਸੰਗ ਕਰੋਗੇ, ਤੁਹਾਡੇ ਅੰਦਰ ਵੀ ਈਰਖਾ ਆ ਗਈ, ਤੁਸੀਂ ਵੀ ਸੜੋਗੇ, ਅੰਦਰੋਂ ਤੁਹਾਨੂੰ ਵੀ ਸਾੜਾ ਪੈਦਾ ਹੋਣ ਲੱਗ ਜਾਏਗਾ। ਔਰ ਇੱਕ ਗੱਲ ਧਿਆਨ 'ਚ ਰੱਖਿਓ, ਅੱਗੇ ਵੀ ਸ਼ਾਇਦ ਇੱਕ ਵਾਰ ਬੇਨਤੀ ਕੀਤੀ ਸੀ, ਆਪਣੇ ਵੱਲ ਧਿਆਨ ਨਹੀਂ ਦਿੰਦੇ, ਬੱਚਿਆਂ ਵੱਲ ਧਿਆਨ ਦੇ ਕੇ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਹਾਂ। ਸਕੂਲ ਦੇ ਵਿੱਚ ਬੱਚਾ ਪੜ੍ਹਨ ਜਾਂਦਾ ਨਾ, ਬੜੇ ਧਿਆਨ ਨਾਲ ਸੁਣਿਓ, ਜੇ ਬੱਚੇ ਦੀ ਸ਼ਿਕਾਇਤ ਆ ਜਾਏ, ਜੇ ਕੋਈ ਉਹ ਮਾੜੀ ਹਰਕਤ ਕਰ ਲਏ, ਟੀਚਰ ਫਿਰ ਬੁਲਾਉਂਦੇ ਆ ਨਾ ਮਾਂ ਬਾਪ ਨੂੰ ਵੀ, ਆਓ ਬੱਚੇ ਦੀ ਆਹ ਸ਼ਿਕਾਇਤ ਹੈ, ਆਹ ਬੱਚਾ ਗਲਤੀ ਕਰਦਾ ਹੈ। ਅਸੀਂ ਕਹਿੰਦੇ ਨਹੀਂ ਜੀ, ਬੱਚਾ ਤਾਂ ਘਰੋਂ ਬਹੁਤ ਚੰਗਾ ਹੈ, ਅਸੀਂ ਇਹਨੂੰ ਚੰਗੀ ਸਿੱਖਿਆ ਦਿੰਦੇ ਹਾਂ, ਇਹ ਜਿਹਦੇ ਨਾਲ ਬੈਠਦਾ ਉਹ ਮਾੜਾ ਹੋਏਗਾ, ਜਿਹਦੇ ਨਾਲ ਇਹ ਬੈਠਦਾ, ਤੁਸੀਂ ਇੱਦਾਂ ਕਰੋ, ਇਹਦੀ ਜਗ੍ਹਾ ਬਦਲ ਦਿਓ, ਇਹਨੂੰ ਕਿਸੇ ਹੋਰ ਨਾਲ ਬਿਠਾਓ, ਫਿਰ ਤੁਸੀਂ ਦੇਖੋ ਇਹ ਬੱਚਾ ਗਲਤੀ ਨਹੀਂ ਕਰੇਗਾ। ਆਮ ਆਪਾਂ ਆਪਣੇ ਬੱਚਿਆਂ ਲਈ ਕਹਿੰਦੇ ਹਾਂ ਨਾ, ਆਪਾਂ ਟੀਚਰ ਨੂੰ ਜ਼ੋਰ ਪਾਉਂਦੇ ਹਾਂ ਵੀ ਇਹਦੀ ਜਗ੍ਹਾ ਬਦਲ ਦਿਓ, ਇਹਨੂੰ ਕਿਸੇ ਹੋਰ ਸਟੂਡੈਂਟ ਨਾਲ ਬਿਠਾਓ, ਉਹ ਜਦੋਂ ਕਿਸੇ ਹੋਰ ਨਾਲ ਬੈਠਦਾ ਤਾਂ ਉਹ ਚੰਗਾ ਹੋ ਜਾਂਦਾ, ਇਹਦਾ ਮਤਲਬ ਉਹਦਾ ਸੰਗ ਮਾੜਾ ਸੀ। ਪਰ ਆਪਣੇ ਵੱਲ ਅਸੀਂ ਕਿਉਂ ਨਹੀਂ ਧਿਆਨ ਦੇ ਰਹੇ ਵੀ ਮੈਂ ਕਿਹੜਾ ਸੰਗ ਕਰ ਰਿਹਾ, ਕਿ ਮੈਂ ਆਪਣੀ ਜਗ੍ਹਾ ਬਦਲ ਰਿਹਾ, ਕਿ ਮੈਂ ਆਪਣਾ ਸੰਗ ਬਦਲ ਰਿਹਾ? ਆਪਣਾ ਸੰਗ ਮੈਂ ਬਦਲਣਾ ਨਹੀਂ ਚਾਹੁੰਦਾ, ਪਰ ਮੈਂ ਬੱਚਿਆਂ ਨੂੰ ਬਦਲਣਾ ਚਾਹੁੰਦਾ, ਪਰ ਮੈਨੂੰ ਆਪ ਵੀ ਤਾਂ ਬਦਲਣਾ ਪਏਗਾ ਨਾ, ਮੈਨੂੰ ਵੀ ਤਾਂ ਸੰਗ ਬਦਲਣਾ ਪਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ, ਜਿੱਦਾਂ ਦੀ ਸੰਗਤ ਕਰੋਗੇ ਰੰਗਤ ਉਦਾਂ ਦੀ ਹੋਈ ਆਉਣੀ ਹੈ।
ਹੁਣ ਇੱਥੇ ਕਹਿ ਰਹੇ ਨੇ ਮੈਨੂੰ ਉਹ ਦਾਸ ਦਾ ਸੰਗ ਬਖਸ਼ ਦਿਓ ਜਿਹੜੇ ਦਾਸ ਦੇ ਨਾਲ ਰਲ ਕੇ ਸੇਵਕ ਨਾਲ ਮੈਂ ਭਗਤੀ ਕਰ ਸਕਾਂ, ਮੈਂ ਲਗਨ ਨਾਲ ਪ੍ਰੇਮ ਨਾਲ ਲਿਵ ਲਾ ਕੇ ਸੁਰਤ ਲਾ ਕੇ ਭਗਤੀ ਕਰ ਸਕਾਂ, ਮੈਨੂੰ ਐਸੇ ਸੇਵਕ ਦਾ ਸੰਗ ਬਣ ਦੇ ਦਿਓ, ਮੈਂ ਦਾਸ ਬਣ ਕੇ ਸੇਵਕ ਬਣ ਕੇ ਉਹਦਾ ਸੰਗ ਕਰਾਂਗਾ। ਜੇ ਸਾਲਸ ਰਾਏ ਜੋਰੀ ਕਹਿੰਦਾ ਵੀ ਮਹਾਰਾਜ ਮੈਨੂੰ ਨਾਮ ਦਾ ਰੰਗ ਚਾੜ ਦਿਓ, ਮਹਾਰਾਜ ਕਹਿੰਦੇ ਐਵੇਂ ਕਿਵੇਂ ਚੜ੍ਹੇਗਾ, ਆਹ ਜਿਹੜਾ ਤੇਰੇ ਨਾਲ ਭਾਈ ਅਦਰਕ ਹੈ ਪਹਿਲਾਂ ਇਹਦਾ ਸੰਗ ਕਰਨਾ ਸਿੱਖ, ਇਹਦਾ ਸੰਗ ਕਰ। ਮਹਾਰਾਜ ਇਹ ਮੇਰਾ ਸੰਗ ਕਰੇ, ਮੈਂ ਇਹਦਾ ਕਿਉਂ ਕਰਾਂ। ਮਹਾਰਾਜ ਕਹਿੰਦੇ ਕਿਉਂ, ਕਹਿਣ ਲੱਗੇ ਮੈਂ ਮਾਲਕ ਹਾਂ, ਇਹ ਨੌਕਰ ਹੈ, ਮੈਂ ਮਾਲਕ ਹਾਂ, ਇਹ ਨੌਕਰ ਹੈ, ਇਹਨੂੰ ਮੇਰੇ ਸੰਗ ਦੀ ਲੋੜ ਹੈ, ਮੈਂ ਇਹਦਾ ਸੰਗ ਕਿਉਂ ਕਰਾਂ। ਮਹਾਰਾਜ ਕਹਿੰਦੇ ਬਸ ਇੱਥੇ ਹੀ ਤੇ ਆਹ ਕਮੀ ਹੈ, ਇਹ ਮੈਂ ਹਾਂ, ਇਹ ਮੈਂ ਹੀ ਤਾਂ ਤੇਰੇ ਅੰਦਰ ਰੰਗਤ ਨਹੀਂ ਲੈ ਕੇ ਆਉਣ ਦੇ ਰਹੀ, ਇਸ ਮੈਂ ਨੂੰ ਪਰੇ ਕਰ ਅਤੇ ਭਾਈ ਅਦਰਕਾ ਅੱਗੇ ਨਿਭ ਜਾ। ਜਦੋਂ ਭਾਈ ਅਦਰਕੇ ਅੱਗੇ ਨਿਭ ਜਾਏਗਾ, ਸੱਚ ਜਾਣੀ ਜਿਹੜੀ ਇਹਦੇ ਅੰਦਰ ਰੰਗਤ ਹੈ ਨਾ, ਉਹ ਰੰਗਤ ਤੇਰੇ ਵਿੱਚ ਵੀ ਆ ਜਾਏਗੀ। ਜਦੋਂ ਗੱਲ ਸਮਝ ਆ ਗਈ ਤੇ ਭਾਈ ਅਦਰਕਾ ਦੇ ਅੱਗੇ ਸਾਲਸ ਰਾਏ ਜੋਹਰੀ ਝੁੱਕ ਗਿਆ। ਮਹਾਰਾਜ ਕਹਿੰਦੇ ਇਹਦਾ ਸੰਗ ਕਰ, ਸਦੀਆਂ ਤੱਕ ਤੇਰਾ ਨਾਮ ਰਹੇਗਾ। ਅੱਜ ਵੀ ਸਾਲਸ ਰਾਏ ਜੋਹਰੀ ਦਾ ਨਾਮ ਹੈ, ਕਿੱਥੇ ਕੁਝ ਦਿਨ ਲਈ ਗੁਰੂ ਨਾਨਕ ਸਾਹਿਬ ਨੂੰ ਬੁਲਾਉਂਦਾ ਸੀ ਤੇ ਕਿੰਨੇ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਰਹੇ ਆ, ਕਿੰਨੀ ਵੱਡੀ ਬਖਸ਼ਿਸ਼ ਜਿਹੜੇ ਪਟਨਾ ਸਾਹਿਬ ਗਏ ਨੇ, ਕਿਉਂ, ਕਿਉਂਕਿ ਉਹਨੂੰ ਭਾਈ ਸੰਗ ਜਿਹੜਾ ਅਦਰਕਾ ਸੀ ਉਹਦੀ ਸੰਗਤ ਕਰਨੀ ਆ ਗਈ। ਰਹਿ ਤਾਂ ਪਹਿਲਾਂ ਵੀ ਰਿਹਾ ਸੀ ਪਰ ਸੰਗਤ ਕਰਨੀ ਨਹੀਂ ਆਈ, ਹੁਣ ਉਹਨੂੰ ਸੰਗਤ ਕਰਨੀ ਆ ਗਈ, ਅੰਦਰ ਰੰਗਤ ਆ ਗਈ। ਸਤਿਗੁਰੂ ਮਹਾਰਾਜ ਜੀ ਇੱਥੇ ਸਮਝਾਉਂਦੇ ਆ, ਪਹਿਲਾਂ ਗੱਲ ਕਲੀਅਰ ਕੀਤੀ, ਇਹ ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ। ਫਿਰ ਬੇਨਤੀ ਕੀਤੀ, ਦਾਸ ਸਦਾ ਸੰਗ ਸੇਵਕ ਹੈ, ਇਹ ਵਾਹਿਗੁਰੂ ਦਾਸ ਬਣ ਕੇ ਸਦਾ ਤੇਰੇ ਸੇਵਕ ਦੀ ਮੈਂ ਸੰਗਤ ਕਰਾਂ, ਭਗਤ ਕਰੋਂ ਲਿਵ ਲਾਏ, ਤਾਂ ਕਿ ਮੈਨੂੰ ਭਗਤੀ ਸੁਰਤ ਲਾ ਕੇ ਕਰਨੀ ਆ ਜਾਏ, ਮੇਰੀ ਲਿਵ ਲੱਗ ਜਾਏ, ਮੈਨੂੰ ਭਗਤੀ ਕਰਨੀ ਆ ਜਾਏ। ਫਿਰ ਇਹ ਬੇਨਤੀ ਜਦੋਂ ਵਾਹਿਗੁਰੂ ਜੀ ਅੱਗੇ ਜਿਹਨੂੰ ਸਮਝ ਆ ਗਈ ਔਰ ਜਿਹਨੇ ਸੇਵਕ ਦਾ ਸੰਗ ਸੰਗਤ ਦਾ ਸੰਗ ਕਰਕੇ ਭਗਤੀ ਕੀਤੀ ਹੈ, ਫਿਰ ਉਹਦੇ ਜੀਵਨ ਵਿੱਚ ਕੀ ਬਖਸ਼ਿਸ਼ ਆ ਗਈ। ਅਗਲੇ ਪਦੇ ਵਿੱਚ ਮਹਾਰਾਜ ਜੀ ਕਿਰਪਾ

ਵਾਹਿਗੁਰੂ ਜੀ ਆਪਣੇ ਅੰਦਰ ਦੇਖਾਂ ਅਤੇ ਮੈਨੂੰ ਤਾਂ ਇੱਦਾਂ ਲੱਗਦਾ ਵੀ ਮੈਂ ਅਵਗੁਣਾਂ ਨਾਲ ਭਰਿਆ ਹਾਂ, ਇੱਕ ਵੀ ਗੁਣ ਨਹੀਂ। ਫਿਰ ਉਸ ਮਾਲਕ ਨੇ ਐਡੀ ਵੱਡੀ ਬਖਸ਼ਿਸ਼ ਮੇਰੇ 'ਤੇ ਕਰ ਦਿੱਤੀ। ਫਿਰ ਆਉਂਦਾ ਵੀ ਹੇ ਵਾਹਿਗੁਰੂ ਜੀ, ਸਭ ਗੁਣ ਤੇਰੇ ਠਾਕੁਰ ਮੇਰੇ, ਹੇ ਮੇਰੇ ਠਾਕੁਰ, ਹੇ ਮੇਰੇ ਜੀਵਨ ਦੇ ਮਾਲਕ ਜੀਓ, ਇਹ ਸਾਰੇ ਗੁਣ ਤੇਰੇ ਹੀ ਨੇ ਅਤੇ ਮੈਂ ਆਪਣੇ ਮੁੱਖ ਤੋਂ ਤੇਰੀ ਸਿਫਤ ਕਿੱਦਾਂ ਕਰਾਂ, ਮੈਂ ਤੇਰੀ ਵਡਿਆਈ ਆਪਣੇ ਮੁੱਖ ਤੋਂ ਕਿਸ ਤਰ੍ਹਾਂ ਕਰਾਂ, ਕਿਉਂਕਿ ਮੇਰੇ ਤਾਂ ਨੇਤਰਾਂ ਵਿੱਚ ਨੀਰ ਭਰ ਆਉਂਦਾ ਹੈ ਕਿ ਅੰਦਰ ਮੇਰੇ ਜਿਹੜਾ ਸੀ ਉਹ ਅਵਗਣ ਸੀ, ਗੁਣਾਂ ਤੋਂ ਮੈਂ ਖਾਲੀ ਸੀ, ਪਰ ਉਸ ਮਾਲਕ ਨੇ ਕਿਰਪਾ ਕਰਕੇ ਮੈਨੂੰ ਆਪਣਾ ਮੇਲ ਬਖਸ਼ ਦਿੱਤਾ। ਮੈਂ ਆਪਣੇ ਮੁੱਖ ਤੋਂ ਕਿਵੇਂ ਤੇਰੀ ਵਡਿਆਈ ਕਰਾਂ, ਕਿਵੇਂ ਤੇਰਾ ਸ਼ੁਕਰਾਨਾ ਕਰਾਂ। ਇੱਦਾਂ ਕਹਿ ਲਓ ਵੀ ਮੈਂ ਤੇਰਾ ਸ਼ੁਕਰਾਨਾ ਕਿਹੜੇ ਮੂੰਹ ਨਾਲ ਕਰਾਂ, ਕਿੱਦਾਂ ਮੈਂ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਕਰਾਂ, ਜੋ ਇੰਨੀ ਵੱਡੀ ਕਿਰਪਾ ਜਿਹੜੀ ਹੈ ਉਹ ਤੁਸੀਂ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਅਕਸਰ ਯਾਦ ਆ ਜਾਂਦੇ ਆ, ਜਦੋਂ ਤਖ਼ਤ 'ਤੇ ਬਿਠਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ, ਜੋ ਸੋਚਿਆ ਵੀ ਨਹੀਂ ਸੀ। ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਬਣ ਕੇ ਸੇਵਾ ਕਰ ਰਹੇ ਆ, ਉਹਨਾਂ ਦੇ ਚਿੱਤ ਚੇਤੇ ਵੀ ਨਹੀਂ। ਭਾਈ ਲਹਿਣਾ ਜੀ ਦੇ ਚਿੱਤ ਚੇਤੇ ਵੀ ਨਹੀਂ ਹੈ, ਉਹ ਤਾਂ ਸੇਵਕ ਬਣ ਕੇ ਸੇਵਾ ਕਮਾ ਰਹੇ ਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਿੱਤ ਚੇਤੇ ਵੀ ਨਹੀਂ ਵੀ ਹੁਣ ਇੱਥੇ 72 ਸਾਲ ਦੀ ਤਾਂ ਉਮਰ ਹੋਈ ਪਈ ਹੈ, ਇਸ ਉਮਰ ਵਿੱਚ ਕੀ ਕਰਨਾ। ਚਿੱਤ ਚੇਤੇ ਵੀ ਨਹੀਂ ਸੀਗਾ ਕਿ ਗੁਰੂ ਅੰਗਦ ਦੇਵ ਮਹਾਰਾਜ ਨੇ ਇੰਨੀ ਵੱਡੀ ਬਖਸ਼ਿਸ਼ ਦੇ ਕੇ ਤਖਤਾਂ ਦਾ ਮਾਲਕ ਬਣਾ ਦੇਣਾ ਹੈ, ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣਾ ਦੇਣਾ ਹੈ, ਚਵਰਾਂ ਤਖਤਾਂ ਦਾ ਮਾਲਕ ਬਣਾ ਦੇਣਾ। ਚਿੱਤ ਚੇਤੇ ਨਹੀਂ, ਆਪਣੀ ਸੇਵਾ 'ਚ ਲੱਗੇ ਹੋਏ ਨੇ। ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਦੇ ਸੋਚਿਆ ਹੀ ਨਹੀਂ ਵੀ ਜਿਹਦੇ ਘਰ ਦੀ ਮੈਂ ਸੇਵਾ ਕਰ ਰਿਹਾ ਉਹ ਇੰਨੀ ਵੱਡੀ ਬਖਸ਼ਿਸ਼ ਦੇ ਦੇਗਾ। ਜਦੋਂ ਤਖ਼ਤ 'ਤੇ ਬਿਠਾ ਦਿੱਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਜਦੋਂ ਸਿੱਖਾਂ ਅਤੇ ਸੰਗਤਾਂ ਨੇ ਨਮਸਕਾਰਾਂ ਕਰਨੀਆਂ ਸ਼ੁਰੂ ਕਰਤੀਆਂ, ਇੱਧਰ ਗੁਰੂ ਰਾਮਦਾਸ ਜੀ ਦੇ ਨੇਤਰ ਭਰ ਗਏ। ਧੰਨ ਧੰਨ ਰਾਮਦਾਸ ਗੁਰ ਦਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਂ ਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਹੁਣ ਪਾਰ ਬ੍ਰਹਮ ਦਾ ਰੂਪ ਕਰਕੇ ਨਮਸਕਾਰਾਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ 'ਚੋਂ ਨੀਰ ਵਹਿ ਰਿਹਾ ਅਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਅੱਜ ਤਾਂ ਬੜੇ ਖੁਸ਼ੀਆਂ ਦਾ ਦਿਹਾੜਾ ਹੈ, ਅੱਜ ਤਾਂ ਤੁਹਾਡਾ ਚਿਹਰਾ ਖਿੜਿਆ ਹੋਣਾ ਚਾਹੀਦਾ ਸੀ, ਨੇਤਰਾਂ ਵਿੱਚ ਨੀਰ ਕਿਉਂ ਭਰ ਲਿਆ। ਕਹਿੰਦੇ ਪਾਤਸ਼ਾਹ ਮੈਂ ਦੇਖ ਰਿਹਾ

ਆਹੀ ਮੈਂ ਕਿਹੜੇ ਮੂੰਹ ਨਾਲ ਧੰਨਵਾਦ ਕਰਾਂ, ਕਿਹੜੇ ਮੂੰਹ ਨਾਲ ਸ਼ੁਕਰਾਨਾ ਕਰਾਂ। ਹੇ ਵਾਹਿਗੁਰੂ ਜੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਉਹ ਟਾਈਮ ਦੇਖਿਆ, ਉਹ ਸਮਾਂ ਦੇਖਿਆ, ਉਹਨੂੰ ਹੰਢਾਇਆ ਆਪਣੇ 'ਤੇ। ਉਹ ਸਮਾਂ ਹੰਢਾਇਆ ਜਦੋਂ ਆਪਣੇ ਦੀ ਪਛਾਣਨ ਤੋਂ ਇਨਕਾਰ ਕਰ ਦਿੰਦੇ ਆ, ਮੁੱਕਰ ਜਾਂਦੇ, ਅਸੀਂ ਨਹੀਂ ਜਾਣਦੇ ਕੌਣ ਹੈ। ਪਰ ਇੱਕ ਸਮਾਂ ਐਸਾ ਆ ਗਿਆ ਕਿ ਪੂਰੀ ਦੁਨੀਆ, ਅੱਜ ਗੁਰੂ ਰਾਮਦਾਸ ਜੀ ਨੂੰ ਕੌਣ ਨਹੀਂ ਜਾਣਦਾ? ਕਿਹੜੇ ਧਰਮ ਵਰਗ ਦੇ ਲੋਕ ਗੁਰੂ ਰਾਮਦਾਸ ਮਹਾਰਾਜ ਨੂੰ ਨਹੀਂ ਜਾਣਦੇ? ਔਰ ਜਿੰਨਾ ਵੱਡਾ ਘਰ ਗੁਰੂ ਰਾਮਦਾਸ ਮਹਾਰਾਜ ਦਾ ਹੈ, ਪੂਰੀ ਦੁਨੀਆ ਆਲ ਵਰਲਡ ਦੇ ਵਿੱਚ ਇੰਨਾ ਵੱਡਾ ਘਰ ਹੈ ਕਿਸੇ ਦਾ? ਤਰਸਦੇ ਨੇ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ, ਵੱਡੇ ਵੱਡੇ ਮੁਲਕਾਂ ਵਿੱਚ ਵੀ ਰਹਿ ਕੇ ਵੱਡੇ ਹੋ ਗਏ, ਉਹ ਵੀ ਕਹਿੰਦੇ ਆ ਇੱਕ ਦਿਨ ਗੁਰੂ ਰਾਮਦਾਸ ਜੀ ਦੇ ਘਰ ਜਾਣਾ ਹੈ। ਵੱਡੇ ਵੱਡੇ ਮਹਿਲਾਂ ਵਾਲੇ ਵੀ ਤਰਸਦੇ ਨੇ ਗੁਰੂ ਰਾਮਦਾਸ ਜੀ ਦੇ ਘਰ ਜਾਣਾ ਹੈ। ਕਿਉਂ? ਕਿਉਂਕਿ ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਨੂੰ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲ ਗਈਆਂ।

ਤੇਰੇ ਕਿਤ ਮੁਖ ਤੁਦ ਸਾਲਾਹੀ। ਮੈਂ ਕਿਹੜੇ ਮੂੰਹ ਨਾਲ ਤੇਰੀ ਸ਼ਲਾਘਾ ਕਰਾਂ, ਤੇਰੀ ਉਸਤਤ ਕਰਾਂ, ਭਾਵ ਤੇਰਾ ਧੰਨਵਾਦ ਕਰਾਂ, ਸ਼ੁਕਰਾਨਾ ਕਰਾਂ। ਕਿਉਂਕਿ ਜਦੋਂ ਅੰਦਰ ਦੇਖਦਾ ਮੋਹਿ ਨਿਰਗੁਣ ਜੀਓ, ਇਹ ਪਿਆਰੇ ਜੀਓ, ਜੀਓ ਮਤਲਬ ਸਤਿਕਾਰ ਹੈ ਇੱਥੇ, ਜੀਓ ਜਿੰਦ ਵਾਸਤੇ ਦੀ ਆਇਆ ਅਤੇ ਜੀਓ ਸਤਿਕਾਰ ਵਾਸਤੇ ਦੀ ਆਇਆ। ਜੀ ਆਪਾਂ ਆਮ ਵਰਤਦੇ ਹਾਂ ਜੀ, ਪਰ ਜਦੋਂ ਬਹੁਤ ਪਿਆਰ ਵਿੱਚ ਭਿੱਜ ਕੇ ਆਖੀਏ ਫਿਰ ਜੀਓ। ਬਹੁਤ ਜ਼ਿਆਦਾ ਸਤਿਕਾਰ ਕਿਸੇ ਨੂੰ ਦੇਣਾ ਹੋਵੇ ਤਾਂ ਕਹਿੰਦੇ ਮੇਰੇ ਵਾਹਿਗੁਰੂ ਜੀਓ, ਮੈਂ ਤਾਂ ਗੁਣਾਂ ਤੋਂ ਖਾਲੀ ਸੀ, ਸਭ ਗੁਣ ਤੇਰੇ, ਤੁਸੀਂ ਇਹ ਗੁਣ ਬਖਸ਼ ਦਿੱਤੇ, ਮੈਨੂੰ ਇਸ ਕਾਬਿਲ ਇਸ ਯੋਗ ਕਰ ਦਿੱਤਾ ਕਿ ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ, ਭਾਵ ਮੇਰਾ ਜਨਮ ਲੇਖੇ ਲੱਗ ਗਿਆ, ਮੇਰਾ ਜਨਮ ਸਫਲ ਹੋ ਗਿਆ, ਮੈਨੂੰ ਮੂਲ ਮਿਲ ਗਿਆ ਜਿਹਦੇ ਤੋਂ ਮੈਂ ਜਨਮਾਂ ਜਨਮਾਂਤਰਾਂ ਤੋਂ ਵਿਛੜਿਆ ਹੋਇਆ ਸਾਂ, ਉਹਦੇ ਨਾਲ ਮੇਰਾ ਮਿਲਾਪ ਹੋ ਗਿਆ, ਇਹੀ ਮੇਰੀ ਇੱਛਾ ਸੀ। ਗੁਰੂ ਅਰਜ

0: ਨਾਹੀ।
1: ਸ਼ੁਕਰਾਨਾ ਕਿ ਮੇਰਾ ਗੁਣ ਅਵਗੁਣ ਕੁਛ ਵੀ ਨਹੀਂ ਦੇਖਿਆ, ਕਿਰਪਾ ਕਰਨ ਲੱਗਿਆ। ਮੇਰੀ ਤਾਂ ਅਰਦਾਸ ਸੀ ਨਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾਕਿਆ ਧੋਪੈ ਸਵਾਮੀ, ਮਾਨਸ ਕੀ ਗੱਤ। ਇਹ ਪਰ ਮੈਨੂੰ ਨਹੀਂ ਸੀ ਪਤਾ ਮੇਰਾ ਵਾਹਿਗੁਰੂ ਇੰਨਾ ਦਿਆਲੂ ਹੈ, ਇੰਨਾ ਕਿਰਪਾ ਦੇ ਘਰ ਦੇ ਵਿੱਚ ਰਹਿਣ ਵਾਲਾ ਹੈ ਕਿ ਉਹ ਖਿੰਨ ਵਿੱਚ ਹੀ ਮੇਰੇ 'ਤੇ ਕਿਰਪਾ ਕਰ ਦੇਗਾ ਅਤੇ ਮੇਰਾ ਗੁਣ ਅਵਗੁਣ ਕੁਛ ਵੀ ਨਹੀਂ ਦੇਖੇਗਾ। ਲੋਕ ਗੁਣ ਨਹੀਂ ਦੇਖਦੇ, ਲੋਕ ਅਵਗੁਣ ਦੇਖਦੇ ਆ। ਪਰ ਵਾਹਿਗੁਰੂ ਜੀ ਗੁਣ ਅਵਗੁਣ ਕੁਛ ਨਹੀਂ ਦੇਖਦੇ, ਬਸ ਤਰਸ ਦੇ ਘਰ 'ਚ ਆ ਕੇ ਕਿਰਪਾ ਵਰਤਾ ਦਿੰਦੇ ਆ। ਇੱਕ ਦਿਨ ਇਹ ਵੀ ਕਿਹਾ ਕਿ ਤੁਹਾਡੇ ਕੋਲ 99 ਗੁਣ ਹੋਣ ਅਤੇ ਤੁਸੀਂ ਇੱਕ ਅਵਗਣ ਕੋਈ ਕਰ ਦਿਓਗੇ, ਲੋਕਾਂ ਨੇ ਇੱਕ ਨੂੰ ਲੈ ਕੇ ਬੈਠ ਜਾਣਾ, 99 ਵੱਲ ਧਿਆਨ ਨਹੀਂ ਦੇਣਾ, ਇੱਕ ਲੈ ਕੇ ਬੈਠ ਜਾਣਾ। ਅਤੇ ਇੱਥੇ ਤੁਸੀਂ 99 ਅਵਗਣ ਲੈ ਕੇ ਆਓ, ਇੱਕ ਗੁਣ ਆਉਣ ਵਾਲਾ ਲੈ ਲਓ, ਇੱਕ ਗੁਣ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਵਾਲਾ ਤੁਹਾਡੇ ਕੋਲ ਹੋਵੇ ਅਤੇ ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਫਿਰ ਸ਼ੁਕਰਾਨਾ ਕਿਉਂ ਨਹੀਂ ਹੋਏਗਾ। ਮਹਾਰਾਜ ਜੀ ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿੰਨ ਮਾਹੀ ਖਿੰਨ, ਅੱਖ ਝਮਕਣ ਦੇ ਸਮੇਂ 'ਚ ਹੀ ਬਖਸ਼ ਕਰਤੀ, ਮੇਰੇ 'ਤੇ ਰਹਿਮਤ ਵਰਤਾਤੀ, ਮੈਨੂੰ ਬਖਸ਼ ਦਿੱਤਾ। ਇੱਕ ਪਲ ਵਿੱਚ ਹੀ ਉਸ ਮਾਲਕ ਨੇ ਖੇਡ

ਇੱਕ ਖਿੰਨ ਵਿੱਚ ਬਖਸ਼ ਲਿਆ ਖਿੰਨ ਮਾਹੀ, ਫਿਰ ਨੌ ਨਿੱਦ ਪਾਈ, ਨੌ ਨਿੱਧੀਆਂ ਦੇ ਖਜ਼ਾਨੇ ਮਿਲ ਗਏ, ਭਗਤੀ ਦੇ ਖਜ਼ਾਨੇ ਮਿਲ ਗਏ। ਜਦੋਂ ਮਿਲੇ ਵੱਜੀ ਵਧਾਈ, ਅੰਦਰ ਫਿਰ ਸਾਜ ਵੱਜਣ ਲੱਗ ਪਏ ਖੁਸ਼ੀਆਂ ਦੇ, ਆਨੰਦ ਦੇ। ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਵਾਲੀ ਖੇਡ ਬਣ ਗਈ। ਫਿਰ ਮਨ ਵਿੱਚ ਵਧਾਈਆਂ ਨੇ ਵਾਜੇ ਅਨ ਹੱਦ ਤੂਰੇ, ਬਾਹਰੋਂ ਸਾਜ ਵਜਾਉਣ ਦੀ ਲੋੜ ਨਹੀਂ, ਹੁਣ ਅੰਦਰ ਆਪਣੇ ਆਪ ਹੀ ਧੁੰਨ ਚੱਲ ਰਹੀ ਹੈ, ਸਾਜ ਚੱਲ ਰਹੇ ਹੈ, ਸ਼ਬਦ ਚੱਲ ਰਿਹਾ, ਆਨੰਦ ਆਪੇ ਹੀ ਅੰਦਰ ਵਰਤ ਰਿਹਾ। ਐਸੀ ਕਿਰਪਾ

ਚਾਓ ਵਾਲਾ ਸ਼ਬਦ ਬਖਸ਼ ਦਿੱਤਾ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਇਹ ਵੀ ਕਹਿ ਦਿੱਤਾ ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਫਿਰ ਇਹ ਵੀ ਕਹਿ ਦਿੱਤਾ ਕਿ ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਪਰ ਉਹ ਹੋਇਆ ਕੀ ਆ? ਕਹਿਣ ਲੱਗੇ ਕਹੋ ਨਾਨਕ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਵਰ ਘਰ ਪਾਇਆ, ਮੈਂ ਘਰ ਵਿੱਚ ਆਪਣਾ ਵਰ ਪਾ ਲਿਆ। ਵਰ ਮਤਲਬ ਪਰਮੇਸ਼ਵਰ ਨੂੰ ਪਾ ਲਿਆ, ਔਰ ਘਰ ਦੇ

0: ਅੰਦਰ ਹੀ ਪਾ ਲਿਆ। ਮੈਨੂੰ ਕੋਈ ਵਰਤ ਰੱਖਣ ਦੀ ਲੋੜ ਨਹੀਂ ਪਈ, ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਪਈ, ਪਹਾੜਾਂ 'ਤੇ ਜਾਣ ਦੀ ਨਹੀਂ ਲੋੜ ਪਈ, ਜੋਗੀਆਂ ਮਗਰ ਲੱਗਣ ਦੀ ਲੋੜ ਨਹੀਂ ਪਈ। ਮੈਂ ਘਰ ਦੇ ਅੰਦਰ ਹੀ ਪਾ ਲਿਆ ਸਤਿਗੁਰੂ ਦੇ ਰਾਹੀਂ, ਕਿਉਂਕਿ ਇਹ ਗਿਆਨ ਮੈਨੂੰ ਸਤਿਗੁਰੂ ਨੇ ਦਿੱਤਾ ਸੀ ਕਿ ਸਭ ਕੁਛ ਘਰ ਮੈਂ ਬਾਹਰ ਨਾ ਹੀ, ਬਾਹਰ ਟੋਲੇ ਸੋ ਭਰਮ ਭੁਲਾਈ। ਮੈਂ ਉਹ ਵਰ ਪਾ ਲਿਆ ਸੰਗਤ ਦਾ ਸੰਗ ਕਰਕੇ, ਉਹ ਵਰ ਜਿਹਦੇ ਵਰਗਾ ਦੁਨੀਆਂ 'ਚ ਹੋਰ ਕੋਈ ਨਹੀਂ ਹੈ। ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ, ਜੋ ਮੇਰੇ ਅੰਦਰ ਦੁੱਖ ਸੀ, ਝੋਰਾ ਸੀ, ਚਿੰਤਾਵਾਂ ਸੀ, ਫਿਕਰ ਸੀ, ਉਹ ਸਾਰਾ ਕੁਛ ਅੰਦਰੋਂ ਦੀ ਮੁੱਕ ਗਿਆ। ਹੁਣ ਜੀਵਨ ਬੇਪਰਵਾਹ ਹੋ ਗਿਆ, ਬੇਫਿਕਰਾ ਹੋ ਗਿਆ, ਹੁਣ ਅਚਿੰਤ ਹੋ ਗਿਆ। ਹੁਣ ਕੋਈ ਚਿੰਤਾ ਫਿਕਰ ਨਹੀਂ ਹੈ, ਕੋਈ ਡਰ ਨਹੀਂ ਅੰਦਰ ਸਤਾਉਂਦਾ। ਹੁਣ ਆਨੰਦਮਈ ਜੀਵਨ ਹੋ ਗਿਆ, ਕਿਉਂਕਿ ਮੈਂ ਉਸ ਪਿਆਰੇ ਨੂੰ ਪਾ ਲਿਆ। ਆਪਾਂ ਗੁਰਦੁਆਰਾ ਸਾਹਿਬ ਇਸੇ ਲਈ ਆ ਰਹੇ ਹਾਂ ਕਿ ਸਾਨੂੰ ਵੀ ਉਹ ਸੋਹਣਾ ਵਰ ਮਿਲ ਜਾਏ। ਗੁਰਬਾਣੀ ਦਾ ਅਭਿਆਸ, ਇਹ ਸੰਗਤ, ਇਹ ਸੇਵਾ ਇਸੇ ਵਾਸਤੇ ਹੈ ਕਿ ਸਾਨੂੰ ਕਿਤੇ ਨਾਮ ਦੀ ਰੰਗਤ ਮਿਲ ਜਾਏ, ਅਸੀਂ ਨਾਮ ਦੇ ਰੰਗ ਵਿੱਚ ਰੰਗੇ ਹੋਏ ਉਸ ਪਿਆਰੇ ਦਾ ਮਿਲਾਪ ਹਾਸਲ ਕਰ ਲਈਏ। ਕਿਉਂਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਅਰਦਾਸ ਕਰੋ ਵਾਹਿਗੁਰੂ ਜੀ ਦੇ ਚਰਨਾਂ 'ਚ ਕਿ ਮਹਾਰਾਜ ਸਾਨੂੰ ਸੰਗਤ ਦਾ ਸੰਗ ਵੀ ਬਖਸ਼ੋ ਅਤੇ ਨਾਮ ਦੀ ਰੰਗਤ ਵੀ ਬਖਸ਼ੋ, ਤਾਂ ਕਿ ਅਸੀਂ ਨਾਮ ਰੰਗ ਦੇ ਵਿੱਚ ਰੰਗ ਕਰਕੇ ਇਹ ਵਰ ਪਾ ਕੇ ਅਸੀਂ ਵੀ ਕਹਿ ਸਕੀਏ ਕਿ ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਉਹਦੇ ਲਈ ਪਹਿਲਾਂ ਅਰਦਾਸ ਕਰੀਏ।
1: ਆਪਣਾ ਨਾਮ ਦੇਹਾ

ਗੁਰੂ ਮਹਾਰਾਜ ਜੀ ਅੱਗੇ ਬੇਨਤੀ ਹੈ, ਇਹ ਨਾਮ ਦੀ ਦਾਤ ਬਖਸ਼ੋ ਤਾਂ ਕਿ ਅਸੀਂ ਵਿਕਾਰਾਂ ਦੀ ਅਗਨੀ ਤੋਂ, ਉਹਦੇ ਜਲਨ ਤੋਂ ਬਚ ਕੇ ਐਸੇ ਗੁਣ ਵਾਹਿਗੁਰੂ ਜੀ ਦੇ ਗਾਈਏ ਕਿ ਭਗਤੀ ਦਾ ਜਾਗ ਲੱਗ ਜਾਏ ਔਰ ਸਾਡੇ ਵੀ ਮਨ ਦੀ ਆਸ, ਮਨ ਦੀ ਇੱਛਾ ਪੂਰੀ ਹੋ ਜਾਏ ਔਰ ਇਹ ਸੋਹਣਾ ਵਰ ਪਰਮੇਸ਼ਵਰ ਦੀ ਪ੍ਰਾਪਤੀ ਜਿਹਦੇ ਨਾਲ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ। ਰੋਜ਼ਾਨਾ ਆਪ ਜੀ ਗੁਰਬਾਣੀ ਨਾਲ ਜੁੜਦੇ ਹੋ, ਮੁਬਾਰਕ ਹੈ। ਜਿਨ੍ਹਾਂ ਨੇ ਹਜੇ ਖੰਡੇ ਦੀ ਪਹੁਲ ਨਹੀਂ ਲਈ, ਉਹ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਖੰਡੇ ਦੀ ਪਹੁਲ ਲੈ ਕੇ ਬਾਣੇ ਅਤੇ ਬਾਣੀ ਦੇ ਧਾਰਨੀ ਬਣੋ। ਇਸ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਹਰ ਮਹੀਨੇ ਦੇ ਪਹਿਲੇ ਐਤਵਾਰ, ਜਿਵੇਂ ਅੱਜ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਜਿਹੜਾ ਉਹ ਹੋਣਾ ਹੈ, ਖੰਡੇ ਦੀ ਪੌਲ ਤਿਆਰ ਹੋਣੀ ਹੈ। ਅੰਮ੍ਰਿਤ ਅਵਲਾਖੀਆਂ ਨੂੰ ਬੇਨਤੀ ਹੈ, ਸਮੇਂ ਸਿਰ ਪਹੁੰਚ ਕੇ ਗੁਰੂ ਵਾਲੇ ਬਣੋ ਔਰ ਜਿਨ੍ਹਾਂ ਦੇ ਮਨ ਹਜੇ ਨਹੀਂ ਮੰਨਦੇ ਅਰਦਾਸ ਕਰੋ। ਹਰ ਮਹੀਨੇ ਪਹਿਲੇ ਐਤਵਾਰ ਅੰਮ੍ਰਿਤ ਸੰਚਾਰ ਇਸ ਅਸਥਾਨ 'ਤੇ ਗੁਰੂ ਕਿਰਪਾ ਨਾਲ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਦੀ, ਬੇਅੰਤ ਭੁੱਲਾਂ ਦੀ ਖਿਮਾ, ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ

ਸਤਿਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ।

ਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਸਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਦਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਅੰਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮੰਗਵਾਈ ਵਸਿਆ ਜਨੇ ਸਾਂ ਸੁਖ ਪੂਜਾਈਆਂ ਸਦਾ

ਹਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਵਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਸਾਹਿਬ ਜੀ ਵੇਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀਵਾਰ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ

ਨੀ ਮਹਿਰਾਮਤ ਕਰਨੀ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਤੇ ਮਾਹੋ ਮੇਰੇ ਸਾਹਿਬਾ ਬਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਬੇ ਪਰਵਾਹੋ ਰਹਾਓ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮ ਪਰ ਵਧੇ ਮਾਰੀਐ ਬੇਲਾ ਨਾਲ ਹਨ ਗੁਰਮੁਖ ਜਨ

एक है दातार सच्चा आपतड़ी सो सच तेरे नाल है गौरम।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਸੋ ਬੇਨਤੀ ਹੈ ਜੀ, ਅੱਜ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ ਥੱਲੇ ਹਾਲ ਦੇ ਅੰਦਰ। ਜਿਨ੍ਹਾਂ ਵੀ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਸੋ ਬੇਨਤੀ ਹੈ ਆਪ ਸਭ ਸੰਗਤਾਂ ਥੱਲੇ ਹਾਲ ਦੇ ਵਿੱਚ ਜਾ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vâng. Vâng, Guru. Vâng, Guru. Vâng, Guru.

ਗਏ ਮਸ਼ਕਤ ਕਾਲ ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चलो मेरी सरकारी बात।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾਂ ਤੋ ਉਚੇ ਤੇ ਸਗਲ ਸਮੱਗਰੀ।

0: ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ

माटी का क्या तुप है स्वामी, मानस की दत ही बाणी गुरु गुरु है बाणी।

ਜੋ ਸਤਿਗੁਰ ਸਿਵਨ ਅੰਤਰ ਨਵ ਨਿਧ ਨਾਮ ਹੈ ਖਾਨ।

हर्ष्योकेल करन सज्जन मिलय न बिछुड़े जे अन्न।

Look. Look, look, look, look.

ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੈ ਬੈਠਾ ਕਹੋਂ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਜੁਗਾ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਆਸਿਕ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਸਤੋਇ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵਾਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਹੈ ਤਾਕੀ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਂ ਹੀ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਕੀ ਤਾਪ ਤਨਕ ਮੈਂ ਹਰਿਓ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵਾਏ ਸਕੇ ਨਾ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਂਸਤੀ ਤਾਹੀਂ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਮੈਂ ਸ਼ਰਣ ਤਿਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਠੋ ਮੋਹ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਖੜਗ ਕੇ ਮੈਂ ਸ਼ਰਣ ਤਿਹਾਰੀ ਆਪ ਹਾਥ ਦੇ ਲੇਹੋ ਉਬਾਰੀ ਸਰਠੋ ਮੋਹ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੁ ਆਖ ਤਰੈ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮੰਨਿਓ ਸਿਮਰਤ ਸ਼ਾਸਤਰ ਵੇਦ ਸਭਾਏ ਬਹੁ ਭੇਦ ਕਹੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆ ਬਾਹੀ ਗਏ ਕੀ ਲਾਜ ਅਸ ਗੋਬਿੰਦਾਸ ਤੁਹਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆ ਬਾਹੀ ਗਏ ਕੀ ਲਾਜ ਅਸ ਗੋਬਿੰਦਾਸ ਤੁਹਾ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਵਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ

ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ।

ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ।

ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਹਜੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ, ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ

ਬਾਣੀ ਪੜ੍ਹਦਿਆਂ ਸਿਮਰਨ ਅਭਿਆਸ ਕਰਦਿਆਂ ਦੱਸ ਰਿਹਾ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਗੁਰੂ ਰੂਪ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ ਸਾਡੀਆਂ ਭੁੱਲਾਂ ਨਾ ਚਿਤਾਰਨਾ ਸਾਧ ਸੰਗਤ ਜੀਓ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਠਾਨਕੋਟ ਸ਼ੁਕਰਾਨਾ, ਜਿਨ੍ਹਾਂ ਸੀਸ ਦੇ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਕੀਰਤਨ ਦੀ ਦਾਤ ਦੀ ਸੇਵਾ ਆਪ ਕਰਾ ਲਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਆਪ ਸੋਹਣੀ ਸੰਗਤ ਦੇ ਗੁਰੂ ਰੂਪ ਪਿਆਰੀ ਸਾਧ ਸੰਗਤ ਦੇ ਦਰਸ਼ਨ ਝੋਲੀ ਵਿੱਚ ਬਖਸ਼ੇ ਹਨ। ਮਹਾਰਾਜ ਕਿਰਪਾ ਕਰਨ, ਸਾਰੀ ਹੀ ਪ੍ਰਬੰਧਕ ਕਮੇਟੀ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣ, ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਨਾਲ ਨਿਵਾਜਣ, ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਦੇ ਦਾਨ ਬਖਸ਼ਣ। ਸੋ ਆਓ ਜੀ ਫਤਿਹ ਕੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ। ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਤਰਸ ਕਰਕੇ ਸਿਰ 'ਤੇ ਹੱਥ ਰੱਖ ਕੇ ਕੀਰਤਨ ਦੀ ਸੇਵਾ ਲਈ ਹੈ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਇਕਾਗਰ ਚਿੱਤ ਨਾਲ ਕੀਰਤਨ ਸਰਵਣ ਕੀਤਾ ਹੈ। ਆਓ ਗੱਜ ਵੱਜ ਕੇ ਫਤਿਹ ਬੁਲਾਈਏ।

ਆਹ ਸੰਦੇ ਜੀ ਵਾਹ ਵਾਹ ਵਾਹ ਜੀ ਵਾਹ। ਸੰਗਤ ਵੱਲੋਂ ਹੁਕਮ ਹੈ ਸ਼ਬਦ ਦਾ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਥ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਆਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ

ਆਵੇ ਚਿਤ ਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਰਨੀ ਮਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਜਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਫਤਿਹ ਦੋਹਰਾ ਆਗਿਆ ਪਈਆ ਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾਖੀਐ ਕਰਤੇ ਕਾਹੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੈ ਗਾਦੇ ਵਣਹਾਰ, ਤਿਰਦਾਨੇ ਕੀਮਤ ਨਾ ਪਵੈ ਤਿ ਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ, ਸਜਣ ਆਸੀ ਸੜੀਆਂ ਜੋ ਹੋਵੇ ਸਾਹਿਬ ਸੁਮੇਲ। ਘਰ ਘਰਿਓ ਪਹੁੰਚਾ ਸਦੜੇ ਨਿਤ ਪਵਨ, ਸੱਦਣਾ ਰਾ ਸਿਮਰੀਐ ਨਾਨਕ ਸੇ ਦੇਵਾਨ। ਰਾਗਾਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੁਇ ਰਹਾਉ। ਵਿਸਵੇ ਚਸਿਆ ਕੜੀਆਂ ਪੈਰਾਂ, ਤਿੱਤੀ ਵਾਰੀ ਮਾਉ ਆ ਸੂਰਜੇ ਕੋਰੋ ਤਨੇਕ। ਨਾਨ ਕਰਦੇ ਕੇ ਕੇਤੇ ਵੇਸ ਰਾਉ, ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰ ਕਮੰਡਲ ਜਨਕ ਮੋਤੀ। ਧੂਪ ਮਾਲੇ ਆਣ ਲੋ ਪਾਉਣ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ, ਤੇਰੀ ਆਰਤੀ ਅਨਾਤਾ ਸ਼ਬਦ ਵਾਜੰਤ ਬੇਰੀ ਰਾਵ। ਸਹਿਸ ਤਵ ਨੈਣ ਨਨ ਨੈਣ ਹੈ ਤੋਇ ਕੋ, ਸਹਿਸ ਮੂਰਤ ਨਾ ਏਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਈ। ਸਾਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਡੋਬਿਤ ਮਨੋ, ਆਨੰਦ ਨੂੰ ਮੋਏ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕੋਏ, ਜਾਂ ਤੇ ਤ੍ਰਿਣਾਏ ਵਾਸਾ। ਰਾਗ ਗੌੜੀ ਪੂਰਵੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੀ ਗੁਰ ਪਾਇਆ। ਮਨਾਰਲੇ ਮੰਡਲ ਮੰਡਾਏ, ਕਰ ਸਾਧੂ ਜਲੀ ਪਨਵੱਡਾਏ, ਕਰ ਡੰਡੋਤ ਪਨਵੱਡਾਏ ਰਹਾਉ। ਸਾਖਤ ਰਹਿ ਸਾਧਨ ਜਾਣਿਆ, ਤਨੇ ਅੰਤਰੋਂ ਮੈਂ ਕੰਡਾਏ। ਜਿਉਂ ਜਿਉਂ ਚਲੈ ਚੁਬੇ ਦੁੱਖ ਪਾਵੈ, ਜਮਕਾਲ ਸਹਿ ਸਿ ਡੰਡਾਏ। ਹਰ ਜਨਾਰਨ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾਏ। ਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬਹਿ ਮੰਡਾਏ। ਅਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਗ ਰਾਗ ਵਡ ਵੱਡਾਏ। ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਇਸ ਗਮੰਡਾਏ। ਰਾਗ ਗੌੜੀ ਪੂਰਵੀ ਮਾਲਾ ਪੰਜਵਾਂ ਕਰੋ ਬਿਨੰਤੀ, ਸੁਨ ਮੇਰੇ ਮੀਤਾ ਸੰਤ ਠਹਿਰ ਕੀ ਬੇਲਾ। ਈਹਾਂ ਖਾਟ ਚਲੋ ਅਰਲਾ, ਗਿਆ ਬਸਨ ਸੁਹੇਲਾ। ਆਓ ਘਟੈ ਦਿਨ ਸਰੇ ਨਾਰੇ, ਮਨ ਗੁਰ ਮਲਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵੈ ਰਸ, ਆਕਾਤ ਕਥਾ ਦਿਨ ਜਾਨੀ। ਜਾਂ ਕੋ ਆਏ ਸੋਈ ਬਿਆਜ, ਜੋ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਂ

मोक कर संतन की तूरे। वाहिगुरु जी का खालसा, वाहिगुरु जी की फतेह।

0: ਸੌ ਚੰਦਾ ਉਗਵਹਿ ਸੁਰ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਦ ਕੋ ਰਹਿੰਦਾਰ ਮਹਲਾ ਪਹਿਲਾ
1: ਨਾਨਕ ਗੁਰੂ ਨੇ ਚਿਤਨੇ ਮਨ ਆਪਣੇ ਸੁਚੇਤ

ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧਾ ਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹਲਾ ਪਹਿਲਾ।

ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੇਕ ਨਾ ਹੁਕਮੇ ਕਰੇ ਬਿਨਾ ਇੱਕ ਨਾ ਪਾਣੇ ਕੱਢ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਏ ਬੱਪੇ ਆਪਣਾ ਜਾਪੀ ਜਾਂ ਕਿਸੇ ਆਣੇ।

0: ਫਿਰੇ ਜਨ ਬਿਸਮਾਤ ਪਾਉਣ ਬਿਸਮਾਤ ਪਾਣੀ ਬਿਸਮਾਤ ਅਗਨੀ ਖੇਡੇ ਵਿਡਾਣੀ ਬਿਸਮਾਤ ਤਾਤੇ ਬਿਸਮਾਤ ਖਾਣੀ ਬਿਸਮਾਤ ਸਾਧ ਲੱਗੇ ਪ੍ਰਾਣੀ ਬਿਸਮਾਤ ਸੰਯੋਗ ਬਿਸਮਾਤ ਵਿਯੋਗ ਬਿਸਮਾਤ ਭੁੱਖ ਬਿਸਮਾਤ ਪੋ ਬਿਸਮਾਤ ਸਿਫਤ ਬਿਸਮਾਤ ਸਲਾਹਾ ਬਿਸਮਾਤ ਉਜੜ ਬਿਸਮਾਤ ਰਾਹਾ ਬਿਸਮਾਤ ਨੇੜੇ ਬਿਸਮਾਤ ਦੂਰ ਬਿਸਮਾਤ ਦੇਖੇ ਹਾਜਰਾ ਹਜੂਰ ਵੇਖ ਬਿਡਾਣ ਰਹਿਆ ਬਿਸਮਾਤ ਨਾਨਕ ਬੂਚਨ ਪੂਰੇ ਪਾਤ ਮਹਲਾ ਪਹਿਲਾ
1: ਗੁਰਦ ਸਬਦ ਸੁਣੀਐ ਗੁਰਦ ਭਾਉ ਸੁਖਸਾਰ ਗੁਰਦ ਮਤਲਿਆ।

0: ਲੋਕ ਮਹਲਾ ਪਹਿਲਾ ਪੈਵ ਜਪਨ ਵਹਿ ਸਦਵਾਓ ਪੈਵ ਚਿਤਰੇ ਲੱਕ ਦਰਿਆ ਪੈਵ ਜਗਨ ਕੱਢੇ ਵੇਗਾਰ ਪੈਵ ਚ ਧਰਤੀ ਦੱਬੇ ਪਾ ਪੈਵ ਚਿੰਦ ਫਿਰੇ ਸਿਰ ਪਾਰ ਪੈਵ ਚ ਰਾਜਾ ਧਰਮ ਦਵਾਰ ਪੈਵ ਚ ਸੂਰਜ ਪੈਵ ਚ ਚੰਦ ਕਹੁ ਕਰੋੜੀ ਚਰਤ ਰੰਤ ਪੈਵ ਚ ਸਿੱਧ ਬੁੱਧ ਸੁਰਨਾਥ ਪੈਵ ਚ ਅਡਾਣੀ ਆਕਾਸ ਪੈਵ ਚ ਜੋਧ ਮਹਾਬਲ ਸੂਰ ਪੈਵ ਚ ਆਵੇ ਜਾਵੇ ਪੂਰ
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾ ਕੀਤੀਆਂ ਕੰਨ ਕਹਾਣੀਆਂ ਕੀਤੇ ਵਿਦ ਵਿਚਾਰ ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਰ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਗੁਣ ਪਰਮ ਗੁਰੂ ਸੁਖ ਸਾਗਰ, ਇੱਕ ਮਨ ਪੁਰਖ ਨਿਰੰਜਨ ਧਿਆਓ, ਗੁਰ ਪ੍ਰਸਾਦ ਹਰ ਗੁਣ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨੇ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਵ ਪਾਇਓ, ਅਬਿਨਾਸੀ ਅਭਿਗਤ ਧਿਆਇਓ, ਤਿਸ ਭੇਟੇ ਦਰਿਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ, ਅਮਿਆ ਨਾਮ ਜਾ ਕੋ ਫੁਰਿਆ, ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ

ਕੀਤਾ ਸਰ ਸਹਿਜ ਸਮਾਇਓ ਆਜੋ ਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਿਗਤ ਅਗੋਚਰ ਅਪਰ ਪਰ।

ਸਤਿਗੁਰ ਖੇਮਾ ਤਾਨਿਆ ਜੁਗ ਜੂਤ ਮਾਨੇ ਅਨਭੋ ਨਿਜਾ ਨਾਮ ਟੇਕ ਜਿਤ ਭਗਤ ਅਗਾਨੇ ਗੁਰੂ ਨਾਨਕ ਅੰਗਦ ਅਮਰ ਭਗਤ

ਜਨਕ ਸੋਏ ਜਿਨ ਜਾਣਿਆ, ਉਨ ਮਨ ਰਸ ਧਰਿਆ, ਸਤ ਸੰਤੋਖ ਸਮਾਚਰੇ, ਅਬਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ।

ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਓ ਤਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੇ ਸ਼ਬਦ ਰਿੱਧ

ਤਖਤ ਦੀਨ ਗੁਰ ਰਾਮਦਾਸ ਪ੍ਰਿਥਮੈ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕੀਨੇ ਜਮਤ ਨਾ ਤ੍ਰਾਸ ਗੁਰ ਅਮਰ ਗੁਰੂ ਸ਼੍ਰੀ ਸੱਤ ਕਲਯੁਗ ਰਾਖੀ ਪਤ ਅਗਨ ਦੇਖਤ ਕਤ ਚਰਨ ਕਵਲ ਜਾਸ ਸਾਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਬਾਲਤਾ ਦੇ ਰਹਿਬਰ, ਚਵਰ ਔਰ ਤਖਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੋਰ ਠਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 639 ਅਤੇ 640 ਅੰਗ ਦੇ ਉੱਪਰ ਸੁਭਾਵਮਾਨ ਹੈ। ਸੋ ਪਾਤਸ਼ਾਹ ਜੀ, ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਸੋਰਠ ਮਹੱਲਾ ਪੰਜਵਾ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨ ਹੈ ਉਪਾਅ।

0: ਸਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾ ਕਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੂਰਜ ਵਤਾ ਸਗਲੀ ਧਰਤੀ ਮਾਲਤਨ ਬਰਤਨ ਸਰਜਨ ਜਾ ਨਾਨਕ ਮੂਸੇ ਗਿਆਨ ਵੀ ਹੋਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚਿਲੇ ਨੱਚਣ ਗੁਰ ਪੈਰ ਹਿਲਾਇਨ ਫਿਰਨ ਸਿਰ

0: ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾ, ਬੰਦੇ ਸਹਿਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾ, ਹਿੰਦੂ ਸਲਾਹੀ ਸਲਾਹ ਦਰਸ਼ਨ ਰੁਪਿਆ ਪਾ, ਤੀਰਥ ਨਾ ਵਿਆਰਚਾ ਪੂਜਾ ਗਰਬਾਸ ਬਹਿਕਾ, ਜੋਗੀ ਸੁਮਤਿਆਵ ਜਿਤਿ ਲਖ ਨਾਮ ਕਰਤਾ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾਇਆ ਕਾ ਸਤੀਆਂ ਮਨ ਸੰਤੋਖ ਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ, ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਬੇਕਾਰ, ਇੱਕ ਹੁੰਦਾ ਖਾਏ ਚੱਲੇ ਥਾਓ ਤਿਨਾ ਪੇਕਾ ਇਕਾਰ, ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰ ਆਕਾਰ, ਓਏ ਜਾਖੇ ਸੋ ਤੋਂ ਹੈ ਜਾਣੇ ਤਿਨਾ ਪੇ ਤੇਰੀ ਸਾਰ, ਨਾਨਕ ਭਗਤਾਂ ਪੁੱਖ ਸਲਾਹ ਸੱਚ ਨਾਮਿਆਂ ਆਧਾਰ, ਸਦਾਨੰਦ ਰਹਿਦ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਭਿੱਖ ਮਿਆਰ, ਖੜਪਣੀ ਟਾਂਕਿਆਂ ਜਲਦੀ ਕਰੇ ਪੁਕਾਰ,

0: ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆ ਕੂੜਿਆ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੇ, ਹਾਂ ਵਿੱਚ ਰੋਵੇ, ਹਾਂ ਵਿੱਚ ਫਰੀਏ, ਹਾਂ ਵਿੱਚ ਤੋਵੇ, ਹਾਂ ਵਿੱਚ ਜਾਤੀ ਜਿਨਸੀ ਖੋਵੇ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੌਖ ਮੁਕਤ ਕੇ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਉਮੈ ਕਰ ਕਰ ਜੰਤਿਉ ਪਾਇਆ, ਹਉਮੈ ਬੁਝੇ ਤਾਂ ਦਰ ਸੁਜੈ, ਗਿਆਨ ਵਿਹੁਣਾ ਕਤ ਕਤ ਲੁਜੈ, ਨਾਨਕ ਹੁਕਮੀ ਲਿਖੀਐ ਲੇ, ਜਿਹਾ ਵਿਖੇ ਤੇਹਾ ਵੇਖ ਮਹਲਾ ਦੂਜਾ।
1: ਹਉਮੈ ਇਹ ਜਾਤ ਹੈ, ਹਉਮੈ ਕਰਮ ਕੁਮਾਰ, ਹਮ ਇਹ ਬੰਦਨਾ ਫਿਰ ਜੋ ਨਿਪਾ।

ਹੈ ਦਾਰੂ ਕੋਈ ਸਮਾਏ ਕਿਰਪਾ ਕਰ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਰ ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸਿੱਖ ਕਿਸਨ ਦੁਖੇ।